0: शुक्रिया आपने FM 101 ट्यून किया।
1: मैंने सुना है खानदानी मनसूबा बंदी के तरीकों से सेहत के मसाइल पैदा होते हैं।
2: फिर वही बात, पहले ही दो बच्चे हैं तुम्हारे, हालत देखो अपनी।
1: आपा मैं तो वही कह रही हूँ ना जो लोग बातें करते हैं।
3: ये सब गलत फहमियाँ हैं, हर सुनी सुनाई बात सच नहीं होती। मनसूबा बंदी के तरीकों से सेहत पर किसी भी किस्म का बुरा असर नहीं पड़ता।
4: खानदानी मनसूबा बंदी सेहतमंद माँ सेहतमंद बच्चे और खुशहाल जिंदगी की जमानत है। खानदानी मनसूबा बंदी और सेहत से मुतालिक मशवरों और सहूलियात के लिए महकमा सेहत आबादी के करीबी मराकज पर तशरीफ लाएं।
3: सोच को आजाद करो, खानदानी मनसूबा बंदी को आम करो।
5: मतबासन खानदान खुशहाल पाकिस्तान, डायरेक्टरेट जनरल पॉपुलेशन वेलफेयर, महकमा सेहत आबादी, हुकूमत पंजाब।
0: शुक्रिया आपने FM 101 ट्यून किया।
6: निकाह खुशियों भरे एक खूबसूरत सफर का आगाज है। इसका बरवक्त इंदराज एक कानूनी तकाजा है जो इस सफर को महफूज बनाता है। निकाह के बाद एक अहम काम अक्सर नजरअंदाज हो जाता है जो आगे चलकर परेशानी का बाइस भी बन सकता है, लिहाजा इस काम की बरवक्त तकमील यकीनी बनाएं। नादरा रिकॉर्ड में अज़दवाजी हैसियत अपडेट कराएं। नादरा रिकॉर्ड में शादी का इंदराज कानून की नज़र में आपकी अज़दवाजी हैसियत का एतराफ है जो मुस्तकबिल में शनाख्ती कार्ड की तजदीद, पासपोर्ट के इजरा, खानदानी रिकॉर्ड और दीगर सरकारी अमूर में मददगार साबित होता है। यूनियन काउंसिल में निकाह का इंदराज होने के बाद करीबी नादरा दफ्तर तशरीफ लाएं या पाक आईडी मोबाइल ऐप के जरिए अपनी अज़दवाजी हैसियत अपडेट कराएं। नादरा, आपकी शनाख्त आपकी पहचान।
0: शुक्रिया आपने FM 101 ट्यून किया।
1: आपा मैंने सुना है खानदानी मनसूबा बंदी के तरीकों से सेहत के मसाइल पैदा होते हैं।
2: फिर वही बात, पहले ही दो बच्चे हैं तुम्हारे, हालत देखो अपनी।
1: आपा मैं तो वही कह रही हूँ ना जो लोग बातें करते हैं।
3: ये सब गलत फहमियाँ हैं, हर सुनी सुनाई बात सच नहीं होती। मनसूबा बंदी के तरीकों से सेहत पर किसी भी किस्म का बुरा असर नहीं पड़ता।
4: खानदानी मनसूबा बंदी सेहतमंद माँ सेहतमंद बच्चे और खुशहाल जिंदगी की जमानत है। खानदानी मनसूबा बंदी और सेहत से मुतालिक मशवरों और सहूलियात के लिए महकमा सेहत आबादी के करीबी मराकज पर तशरीफ लाएं।
3: सोच को आजाद करो, खानदानी मनसूबा बंदी को आम करो।
5: मतबासन खानदान खुशहाल पाकिस्तान, डायरेक्टरेट जनरल पॉपुलेशन वेलफेयर, महकमा सेहत आबादी, हुकूमत पंजाब।
0: शुक्रिया आपने FM 101 ट्यून किया।
7: सोने भैन भ्राओ ते मेरे काबले एहतराम बुजुर्गो, तुहाडी भैन तुहाडी मेज़बान ते तुहाडी ईमेल और SMS दी तर्जमान साइमा तुहाडी खिदमत विच हाजिर है ते दिल दी गहराई नाल दुआ कर दी है कि रब सोना हर मरीज नूं जल्द से जल्द मुकम्मल सेहत ते तंदरुस्ती अता फरमाए, आमीन। प्यारे भैन भ्राओ, हमेशा वांगू अज भी साडे नाल स्टूडियो विच प्रोफेसर सुलेमान साहब मौजूद होणगे। पहले तुसीं नोट फरमाओ साडा पता ते फोन नंबर, फिर सुलेमान साहब नाल मुलाकात होवेगी। ते लिखो फिर, सुलेमान दवाखाना रजिस्टर्ड पुल फ्लाईओवर बिल मुकाबिल मीनारे पाकिस्तान मेन रावी रोड लाहौर, फोन नंबर 04237727160 यानी 042-377-2710, मोबाइल नंबर है 03004142608 यानी 03004142608। ते साडा ईमेल एड्रेस है suleiman.dawakhana@gmail.com। जी जनाब, हुन एक्टिव हो जाओ ते रेडियो दे नेड़े नेड़े आ जाओ या फिर रेडियो नू अपने नेड़े कर लो, क्योंकि हुन मैं तुहाडी मुलाकात करानी आ पाकिस्तान दे मशहूर ते मन्ने परमन्ने हर्बल मॉलेज जनाब प्रोफेसर सुलेमान साहब नाल। ਜਿਹੜੇ ਯੂਨਾਨੀ ਮੈਡੀਕਲ ਕਾਲਜ ਦੇ ਸਾਬਕ ਵਾਈਸ ਪ੍ਰਿੰਸੀਪਲ, ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ ਤੇ ਸਮਾਜੀ ਰਹਿਨੁਮਾ ਵੀ ਨੇ। ਤੇ ਆਓ ਫਿਰ ਮਿਲਨੇ ਆ ਸੁਲੇਮਾਨ ਸਾਹਿਬ ਨਾਲ। ਵੈਲਕਮ ਜੀ ਆਇਆਂ ਨੂੰ। ਤੇ ਇੱਕ ਸ਼ੇਰ ਵੀ ਤੁਹਾਡੀ ਨਜ਼ਰ ਕਰਨੀ ਆ ਕਿ ਸ਼ੁਕਰੀਆ ਆਪਕੀ ਤਸ਼ਰੀਫ ਆਵਰੀ ਕਾ ਬਹੁਤ, ਹਰੇਕ ਸ਼ਖਸ ਹੈ ਮਸ਼ਕੂਰ ਬਸ ਇਨਾਇਤ ਕਾ।
8: ਵਾਹ ਸਹਿਮਾ ਜੀ ਵਾਹ, ਤੁਸੀਂ ਤੇ ਮਾਸ਼ਾਅੱਲਾ ਕਮਾਲ ਹੀ ਕਰ ਦਿੱਤਾ।
7: ਬਸ ਤੁਹਾਡੀ
8: ਖੂਬਸੂਰਤ ਬਾ ਮੌਕਾ ਸ਼ੇਰ ਪੜਿਆ ਤੁਸੀਂ ਤਾਂ।
7: ਬੜੀ ਮਿਹਰਬਾਨੀ, ਬੜੀ ਮਿਹਰਬਾਨੀ, ਤਾਰੀਫ ਕਰਨ ਦਾ ਸ਼ੁਕਰੀਆ। ਵੈਸੇ ਮੈਂ ਨਾ ਤਾਰੀਫ ਆਪਣੀ ਸੁਣ ਕੇ ਨਾ ਖੁਸ਼ ਹੁੰਦੀ ਹਾਂ। ਸੁਲੇਮਾਨ ਸਾਹਿਬ ਕਹਿੰਦੇ ਨੇ ਕਿ ਬੰਦਾ ਅੱਛੇ ਲੋਕਾਂ ਕੋਲ ਬਹਿ ਕੇ ਅੱਛੀਆਂ ਗੱਲਾਂ ਸਿੱਖਦਾ ਤੇ ਬੁਰੇ ਲੋਕਾਂ ਕੋਲ ਬਹਿ ਕੇ ਬੁਰੀਆਂ ਗੱਲਾਂ ਸਿੱਖਦਾ। ਸੁਲੇਮਾਨ ਸਾਹਿਬ, ਬੁਰੇ ਲੋਕਾਂ ਦੀ ਸੋਭਤ ਦੇ ਮਨਫੀ ਅਸਰਾਤ ਮੇਰੇ ਕੋਲ ਜਿਹੜਾ ਸਾਡੇ ਤੋਂ ਸਭ ਤੋਂ ਪਹਿਲਾਂ ਜਿਹੜਾ ਮੈਂ SMS ਪੜਾਂਗੀ ਉਹਦੇ ਵਿੱਚ ਜ਼ਾਹਿਰ ਹੋ ਰਹੇ ਨੇ
8: ਜੀ।
7: ਇਹ ਜਿਹੜੇ SMS ਹੈ ਤੁਹਾਨੂੰ ਫੈਸਲ ਸਾਹਿਬ ਨੇ ਤਹਿਰੀਰ ਕੀਤਾ ਹੈ, ਲਿਖਦੇ ਨੇ ਕਿ ਮੇਰੀ ਉਮਰ 28 ਸਾਲ ਹੈ, ਮੈਂ 10ਵੀਂ ਕਲਾਸ ਤੋਂ ਹੀ ਬੁਰੇ ਦੋਸਤਾਂ ਦੀ ਸੋਭਤ ਵਿੱਚ ਬੈਠ ਰਿਹਾ
8: ਜੀ।
7: ਮੈਨੂੰ ਅੰਦਾਜ਼ਾ ਨਹੀਂ ਸੀ ਕਿ ਇਹੋ ਜਿਹੇ ਬੁਰੇ ਦੋਸਤ ਕਿੰਨੇ ਖਤਰਨਾਕ ਹੁੰਦੇ ਨੇ ਤੇ ਇਹਨਾਂ ਦੀ ਦੋਸਤੀ ਨਾਲ ਜ਼ਿੰਦਗੀ ਨੂੰ ਕਿੰਨਾ ਨੁਕਸਾਨ ਹੁੰਦਾ ਹੈ। ਸੁਲੇਮਾਨ ਸਾਹਿਬ, ਸਿਗਰਟ, ਨਸਵਾਰ ਤੇ ਦੂਜੇ ਨਸ਼ੇ ਤੇ ਮੈਨੂੰ ਬਰਬਾਦ ਕਰ ਹੀ ਦਿੱਤਾ ਹੈ। ਮੈਨੂੰ ਅਫਸੋਸ ਹੈ ਕਿ ਮੈਂ ਆਪਣੀ ਸਿਹਤ ਵੀ ਬਰਬਾਦ ਕੀਤੀ ਤੇ ਆਪਣੇ ਘਰ ਵਾਲਿਆਂ ਨੂੰ ਵੀ ਪਰੇਸ਼ਾਨੀ 'ਚ ਮੁਬਤਲਾ ਕੀਤਾ। ਸੁਲੇਮਾਨ ਸਾਹਿਬ, ਮੈਂ ਆਪਣੀ ਤਫਸੀਲ ਜਿਹੜੀ ਇਹਨਾਂ SMS ਰਾਹੀਂ ਤੁਹਾਨੂੰ ਭੇਜ ਰਿਹਾ ਮੈਂ, ਇਸ 'ਤੇ ਗੌਰ ਕਰੋ ਅਤੇ ਮਸ਼ਵਰਾ ਦਿਓ ਕਿ ਨਵੇਂ ਸਿਰੇ ਤੋਂ ਸਿਹਤਮੰਦ ਜ਼ਿੰਦਗੀ ਹਾਸਲ ਕਰ ਸਕਣਾ ਮੈਂ ਕਿ ਨਹੀਂ।
8: ਬਰਖੁਦਾਰ ਕਹਿੰਦੇ ਨੇ ਕਿ ਸੁਬਹ ਕਾ ਬੂਲਾ ਸ਼ਾਮ ਕੋ ਘਰ ਆ ਜਾਏ ਤੋ ਉਸੇ ਬੂਲਾ ਨਹੀਂ ਕਹਤੇ। ਤੁਸੀਂ ਜਿਹੜਾ ਤਲਖ ਤਜਰਬਾ ਹਾਸਲ ਕੀਤਾ ਹੈ ਉਹ ਤੁਹਾਡੀ ਜ਼ਿੰਦਗੀ ਦੀ ਇਸਲਾਹ ਕਰ ਸਕਦਾ ਹੈ।
7: ਬਿਲਕੁਲ,
8: ਲਿਹਾਜ਼ਾ ਪਛਤਾਵੇ ਅਤੇ ਅਹਿਸਾਸ ਏ ਨਦਾਮਤ ਦੇ ਨਾਲ ਨਾਲ ਇਹ ਗੱਲ ਜ਼ਿਆਦਾ ਜ਼ਰੂਰੀ ਹੈ ਕਿ ਇੱਕ ਅੱਛੀ ਅਤੇ ਭਰਪੂਰ ਜ਼ਿੰਦਗੀ ਦੀ ਇਬਤਦਾ ਕੀਤੀ ਜਾਏ ਜਿਹੜੀ ਸਿਹਤਮੰਦੀ ਦੇ ਬਗੈਰ ਮੁਮਕਿਨ ਨਹੀਂ। ਬੇਟਾ ਜੀ, ਮੈਂ ਤੁਹਾਡੀ ਸਾਰੀ ਕੈਫੀਅਤ, ਤਕਲੀਫ ਅਤੇ ਅਸਲ ਬਿਮਾਰੀ ਨੂੰ ਸਮਝ ਗਿਆ ਵਾਂ। ਤੁਹਾਨੂੰ ਇਹ ਮਸ਼ਵਰਾ ਦਿੰਦਾ ਵਾਂ ਕਿ ਤੁਸੀਂ ਵਕਤ ਜ਼ਾਇਆ ਕੀਤੇ ਬਗੈਰ ਆਪਣਾ ਇਲਾਜ ਸ਼ੁਰੂ ਕਰਾਓ, ਕਿਉਂਕਿ ਤੁਸੀਂ ਇਲਾਜ ਤੋਂ ਬਾਅਦ ਇਨਸ਼ਾਅੱਲਾ ਭਰਪੂਰ ਜ਼ਿੰਦਗੀ ਗੁਜ਼ਾਰ ਸਕੋਗੇ। ਲਿਹਾਜ਼ਾ ਤੁਸੀਂ ਕਿਸੇ ਦਿਨ ਮੈਨੂੰ ਆਪ ਮਿਲੋ, ਬਾਜ਼ ਅਹਿਮ ਗੱਲਾਂ ਅਤੇ ਅਹਿਮ ਇਹਤਿਆਤੀ ਤਦਾਬੀਰ ਦੇ ਹਵਾਲੇ ਨਾਲ ਤੁਹਾਨੂੰ ਆਗਾਹ ਕਰਨਾ ਜ਼ਰੂਰੀ ਹੈ। ਇਨਸ਼ਾਅੱਲਾ ਤੁਸੀਂ ਬਿਲਕੁਲ ਸਿਹਤਯਾਬ ਹੋ ਜਾਓਗੇ
7: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਭਾਈ ਸਾਹਿਬ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ, ਹੁਣ ਇਸ ਮਸ਼ਵਰੇ 'ਤੇ ਅਮਲ ਕਰਨਾ ਤੁਹਾਡਾ ਕੰਮ ਹੈ। ਸੁਲੇਮਾਨ ਸਾਹਿਬ
8: ਜੀ ਜੀ,
7: ਇਹ ਲਮਹਾ ਫਿਕਰੀਆ ਹੈ ਕਿ ਸਾਡੇ ਮੁਲਕ ਦੇ ਨੌਜਵਾਨ ਅਤੇ ਸਾਡਾ ਮੁਸਤਕਬਲ ਨੇ
8: ਜੀ,
7: ਜੇ ਇਹੀ ਤੰਦਰੁਸਤ ਨਾ ਹੋਏ ਤਾਂ ਮੁਲਕ ਕਿਵੇਂ ਤਰੱਕੀ ਕਰੇਗਾ।
8: ਬਿਲਕੁਲ ਸਹਿਮਾ ਜੀ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ, ਲੇਕਿਨ ਇਹ ਤੇ ਮਾਂ ਬਾਪ ਦੀ ਅਹਿਮ ਜ਼ਿੰਮੇਵਾਰੀ ਹੈ ਕਿ ਉਹ ਆਪਣੀ ਔਲਾਦ ਤੇ ਨਜ਼ਰ ਰੱਖਣ।
7: ਬਿਲਕੁਲ ਬਿਲਕੁਲ,
8: ਕਿ ਉਹ ਕਿਸ ਸੋਭਤ ਵਿੱਚ ਬੈਠ ਰਹੇ ਨੇ ਤੇ ਸਕੂਲ, ਕਾਲਜ ਜਾਂ ਯੂਨੀਵਰਸਿਟੀ 'ਚ ਕੀ ਸਰਗਰਮੀਆਂ ਨੇ।
7: ਬਿਲਕੁਲ, ਬੇਸ਼ੱਕ ਇਹ ਗੱਲ ਤੁਹਾਡੀ ਠੀਕ ਹੈ, ਚੈੱਕ ਐਂਡ ਬੈਲੈਂਸ ਬਹੁਤ ਜ਼ਰੂਰੀ ਹੈ
8: ਜੀ।
7: ਸੁਲੇਮਾਨ ਸਾਹਿਬ, ਅਗਲੀ ਮੇਲ ਮੈਂ ਹਾਜ਼ਰ ਕਰ ਰਹੀ ਹਾਂ, ਇਹ ਲਿਖੀ ਹੈ ਜੀ ਮਿਸਿਸ ਫਰਜ਼ਾਨਾ ਨਈਮ ਸਾਹਿਬਾ ਨੇ
8: ਜੀ ਜੀ।
7: ਫਰਮਾਉਂਦੀਆਂ ਨੇ ਕਿ ਮੇਰੀ ਬੇਟੀ ਦੀ ਉਮਰ 19 ਸਾਲ ਹੈ, ਉਹਨੂੰ ਫੇਸ 'ਤੇ ਦਾਣੇ ਬਹੁਤ ਨਿਕਲਦੇ ਨੇ ਜਿਹੜੇ ਨਿਸ਼ਾਨ ਛੱਡ ਜਾਂਦੇ ਨੇ, ਦਾਣਿਆਂ 'ਚ ਖਾਰਿਸ਼ ਵੀ ਹੁੰਦੀ ਹੈ। ਮੈਂ ਬਹੁਤ ਸਾਰੀਆਂ ਕਰੀਮਾਂ ਅਤੇ ਲੋਸ਼ਨ ਵੀ ਅਜ਼ਮਾਏ ਨੇ, ਲੇਕਿਨ ਫਾਇਦਾ ਨਹੀਂ ਹੁੰਦਾ। ਬਰਾਏ ਕਰਮ ਕੋਈ ਦਵਾਈ ਪਾਰਸਲ ਕਰ ਦਿਓ। ਪ੍ਰੋਫੈਸਰ ਸਾਹਿਬ, ਹੁਸਨ ਦਾ ਮਾਮਲਾ, ਜ਼ਰਾ ਦਵਾਈ ਸਹੀ ਦੱਸੋ।
8: ਭੈਣ ਜੀ, ਇਹ ਗੱਲ ਯਾਦ ਰੱਖੋ ਕਿ ਬਹੁਤ ਜ਼ਿਆਦਾ ਕਰੀਮਾਂ ਅਤੇ ਲੋਸ਼ਨ ਦਾ ਇਸਤੇਮਾਲ ਵੀ ਸਕਿਨ ਨੂੰ ਖਰਾਬ ਕਰਦਾ ਹੈ। ਜ਼ਿਆਦਾ ਰੰਗ ਬਿਰੰਗੀ ਮਸਨੂਈ ਅਤੇ ਕੈਮੀਕਲ ਅਮੇਜ਼ ਚੀਜ਼ਾਂ ਤੋਂ ਪਰਹੇਜ਼ ਕਰੋ। ਮੇਰੀ ਭੈਣ, ਬੇਟੀ ਨੂੰ ਕੁਝ ਦਿਨ ਗੋਸ਼ਤ, ਮੱਛੀ, ਮੁਰਗੀ ਅਤੇ ਅੰਡੇ ਦਾ ਪਰਹੇਜ਼ ਕਰਾਓ, ਸਬਜ਼ੀ ਅਤੇ ਫਲ ਜ਼ਿਆਦਾ ਖਿਲਾਓ। ਮੈਂ ਦਵਾਈ ਪਾਰਸਲ ਕਰਾਈ ਹੈ ਜਿਹੜੀ ਬਲੱਡ ਨੂੰ ਪਿਓਰੀਫਾਈ ਕਰੇਗੀ ਅਤੇ ਇਨਸ਼ਾਅੱਲਾ ਦਾਣੇ ਨਿਕਲਣਾ ਬੰਦ ਹੋ ਜਾਣਗੇ ਅਤੇ ਸਕਿਨ ਬਹੁਤ ਸਾਫ਼ ਅਤੇ ਕਲੀਨ ਹੋ ਜਾਏਗੀ
7: ਜੀ। ਇਨਸ਼ਾਅੱਲਾ ਜੀ, ਕਿਉਂ ਨਹੀਂ, ਇਹਦੇ ਵਿੱਚ ਕੋਈ ਸ਼ੱਕ ਓ ਸ਼ੁਬੇ ਦੀ ਗੁੰਜਾਇਸ਼ ਨਹੀਂ, ਕਿਉਂਕਿ ਇਹ ਸਾਇਮਾ ਦਾ ਵੀ ਤਸਦੀਕ ਸ਼ੁਦਾ ਇਲਾਜ ਹੈ। ਲਿਹਾਜ਼ਾ ਭੈਣ ਜੀ, ਤੁਸੀਂ ਫਿਕਰ ਕਰਨਾ ਛੱਡ ਦਿਓ। ਸੁਲੇਮਾਨ ਸਾਹਿਬ, ਇਹ ਸਕਿਨ ਪ੍ਰੋਬਲਮ ਵੀ ਖਵਾਤੀਨ ਦਾ ਇੱਕ ਅਹਿਮ ਮਸਲਾ ਹੈ, ਇਹਦੀ ਰੋਕਥਾਮ ਕਿੰਝ ਹੋ ਸਕਦੀ?
8: ਸਾਇਮਾ ਜੀ, ਅਗਰ ਤੁਸੀਂ ਤੇ ਦੂਜੀ ਖਵਾਤੀਨ ਬੁਰਾ ਨਾ ਮਨਾਨ ਤੇ ਮੈਂ ਇਹ ਗੱਲ ਜ਼ਰੂਰ ਕਵਾਂਗਾ ਕਿ ਸਕਿਨ ਪ੍ਰੋਬਲਮ ਵਿੱਚ ਖਵਾਤੀਨ ਦਾ ਆਪਣਾ ਕਿਰਦਾਰ ਵੀ ਹੁੰਦਾ ਹੈ।
7: ਅੱਛਾ ਅੱਛਾ।
8: ਸਾਇਮਾ ਜੀ, ਮੈਂ ਆਪਣੇ ਜ਼ਾਤੀ ਤਜਰਬੇ ਦੀ ਬੁਨਿਆਦ ਤੇ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੇਰੇ ਕੋਲ 40-80% ਖਵਾਤੀਨ ਐਸੀਆਂ ਆਉਂਦੀਆਂ ਨੇ ਜਿਨ੍ਹਾਂ ਦੀ ਸਕਿਨ ਮੇਕਅਪ ਦੀ ਵਜ੍ਹਾ ਨਾਲ ਜਾਂ ਦੂਜੀ ਚੀਜ਼ਾਂ ਨਾਲ ਖਰਾਬ ਹੁੰਦੀ ਹੈ। 30% ਐਸੀ ਖਵਾਤੀਨ ਨੇ ਜਿਹੜੀ ਬੈਲੈਂਸ ਡਾਇਟ ਨਹੀਂ ਲੈਂਦੀਆਂ ਤੇ ਜਿਹਦੇ ਮਨਫੀ ਅਸਰਾਤ ਬਰਾਏ ਰਾਸ ਸਕਿਨ 'ਤੇ ਪੈਂਦੇ ਨੇ, ਅਤੇ 28% ਐਸੀ ਖਵਾਤੀਨ ਨੇ ਜਿਨ੍ਹਾਂ ਨੂੰ ਕਿਸੇ ਬਿਮਾਰੀ ਦੀ ਵਜ੍ਹਾ ਨਾਲ ਫੇਸ 'ਤੇ ਦਾਣੇ, ਮੁਹਾਸੇ, ਛਾਈਆਂ ਨਿਕਲਦੀਆਂ ਨੇ। ਸਹਿਮਾ ਜੀ, ਇਸੇ ਤਰ੍ਹਾਂ 80% ਖਵਾਤੀਨ ਕੈਮੀਕਲ ਅਮੇਜ਼ ਸ਼ੈਂਪੂਸ, ਹੇਅਰ ਟਾਨਿਕ, ਹੇਅਰ ਆਇਲ ਵਗੈਰਾ ਦੇ ਸਬਬ ਵਾਲਾਂ ਦਾ ਡਿੱਗਣਾ, ਖੁਸ਼ਕੀ ਸਿਕਰੀ, ਵਾਲਾਂ ਦਾ ਰੁੱਖਾ ਜਾਂ ਬੁਰਬਰਾ ਹੋਣਾ ਵਰਗੀ ਬਿਮਾਰੀਆਂ ਨਾਲ ਦੋਚਾਰ ਨੇ। ਅਤੇ ਹੁਣ ਤੁਸੀਂ ਆਪ ਫੈਸਲਾ ਕਰੋ ਕਿ ਕੈਮੀਕਲ ਨਾਲ ਤਿਆਰ ਹੋਣ ਵਾਲੀਆਂ ਚੀਜ਼ਾਂ ਸਾਡੀ ਸਕਿਨ ਤੇ ਸਾਡੇ ਵਾਲਾਂ ਨੂੰ ਕਿੰਝ ਖਰਾਬ ਕਰਦੀਆਂ ਨੇ। ਜੇ ਤੁਸੀਂ ਆਪਣੀ ਖੁਸ਼ੀ ਤੇ ਮਰਜ਼ੀ ਨਾਲ ਆਪਣੀ ਸਕਿਨ ਤੇ ਕੈਮੀਕਲ ਲਗਾਓਗੇ ਤੇ ਫਿਰ ਤੁਸੀਂ ਆਪਣੀ ਬਿਮਾਰੀ ਦੇ ਆਪ ਜ਼ਿੰਮੇਦਾਰ ਹੋਵੋਗੇ। ਲਿਹਾਜ਼ਾ ਮੇਰਾ ਇਹ ਮਸ਼ਵਰਾ ਹੈ ਕਿ ਇਹੋ ਜਿਹੇ ਮਸਾਇਲ ਵਿੱਚ ਹਮੇਸ਼ਾ ਹਰਬਲ ਇਲਾਜ ਨੂੰ ਅਹਿਮੀਅਤ ਦਿਓ ਤੇ ਮਸਨੂਈ ਚੀਜ਼ਾਂ ਤੋਂ ਪਰਹੇਜ਼ ਕਰੋ। ਬੈਲੈਂਸ ਡਾਇਟ ਖਾਓ, ਸਕਿਨ ਨੂੰ ਗਰਦੋ ਗਬਾਰ ਧੂੰਆਂ ਤੇ ਡਾਇਰੈਕਟ ਸਨ ਲਾਈਟ ਤੋਂ ਮਹਿਫੂਜ਼ ਰੱਖੋ ਤੇ ਦਿਨ ਵਿੱਚ 2-3 ਵਾਰੀ ਕਿਸੇ ਅੱਛੇ ਸਾਬਣ ਨਾਲ ਮੂੰਹ ਧੋਵੋ।
7: ਵਾਹ ਵਾਹ ਸੁਲੇਮਾਨ ਸਾਹਿਬ, ਵਾਹ ਵਾਹ। ਮੈਨੂੰ ਤਾਂ ਲੱਗਾ ਤੁਸੀਂ ਕਹਿਣਾ ਕਿ 5-7 ਵਾਰੀ ਮੂੰਹ ਧੋਵੋ ਤੇ ਫਿਰ ਮੂੰਹ ਧੋਵੋ। ਤੁਹਾਡੀ ਹਰ ਗੱਲ ਵਾਕਈ ਦਰੁਸਤ ਹੈ, ਲੇਕਿਨ ਮਸਲਾ ਇਹ ਵੇ ਕਿ ਨਾ ਮੇਕਅਪ ਛੱਡਿਆ ਜਾਣਾ ਤੇ ਨਾ ਹੀ ਸਕਿਨ ਦੀ ਖਰਾਬੀ ਬਰਦਾਸ਼ਤ ਹੋਣੀ। ਇਹਦਾ ਕੁਛ ਦੇਖੋ ਕੀ ਹੋ ਸਕਦਾ। ਸੁਲੇਮਾਨ ਸਾਹਿਬ, ਅੱਧੀ ਛੁੱਟੀ ਦਾ ਵੇਲਾ ਹੋ ਗਿਆ, ਤੁਸੀਂ ਥੋੜਾ ਜਿਹਾ ਮੇਰੀ ਇਸ ਗੁਜ਼ਾਰਿਸ਼ ਤੇ ਗੌਰ ਕਰੋ ਤੇ ਮੈਂ ਆਪਣੇ ਭੈਣ ਭਰਾਵਾਂ ਨੂੰ ਆਪਣਾ ਟੈਲੀਫੋਨ ਤੇ ਐਡਰੈਸ ਸਮਝਾ ਦਵਾਂ।
8: ਜੀ ਠੀਕ।
7: ਸੁਣੇ ਭੈਣ ਭਰਾਓ, ਆਪਣੀ ਸਿਹਤ ਦਾ ਖਿਆਲ ਰੱਖੋ ਤੇ ਬਰ ਵਕਤ ਇਲਾਜ ਕਰਵਾਓ ਤਾਂ ਕਿ ਬਿਮਾਰੀ ਨੂੰ ਪੇਚੀਦਾ ਹੋਣ ਤੋਂ ਰੋਕਿਆ ਜਾਏ। ਭੈਣ ਭਰਾਓ, ਮੁਕੰਮਲ ਤੇ ਕਾਮਯਾਬ ਇਲਾਜ ਵਾਸਤੇ ਪਾਕਿਸਤਾਨ ਦੇ ਨਾਮਵਰ ਤਬੀਬ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲੋ ਤੇ ਸਾਡਾ ਪਤਾ ਤੇ ਫੋਨ ਨੰਬਰ ਇਹ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160। ਮੋਬਾਈਲ ਨੰਬਰ ਹੈ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਜਨਾਬ, ਪਤਾ ਤੁਹਾਨੂੰ ਮਿਲ ਗਿਆ। ਹੁਣ ਪੇਸ਼ ਖਿਦਮਤ ਨੇ ਬਾਕੀ ਸਾਡੀਆਂ ਮੇਲ ਤੇ SMS। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਮੇਲ ਹਾਜ਼ਰ ਹੈ ਜਿਹੜੀ ਤਹਿਰੀਰ ਕੀਤੀ ਹੈ ਜਨਾਬ ਆਸਿਮ ਸਾਹਿਬ ਨੇ। ਫਰਮਾਉਂਦੇ ਨੇ ਕਿ ਮੈਂ ਬਹੁਤ ਦੁਖੀ ਇਨਸਾਨ ਹਾਂ। ਅੱਲਾਹ ਪਾਕ ਨੇ ਦੌਲਤ ਤੇ ਬਹੁਤ ਦਿੱਤੀ ਹੈ, ਪਰ ਔਲਾਦ ਦੀ ਨੇਮਤ ਨਾ ਹੋਣ ਨਾਲ ਮੈਨੂੰ ਹਰ ਚੀਜ਼ ਬੁਰੀ ਲੱਗਦੀ ਹੈ। ਸੁਲੇਮਾਨ ਸਾਹਿਬ, ਮੈਂ ਸਾਰੀ ਹਿਸਟਰੀ ਲਿਖ ਰਿਹਾ ਵਾਂ, ਮਿਹਰਬਾਨੀ ਕਰਕੇ ਮੈਨੂੰ ਮਸ਼ਵਰਾ ਦਿਓ ਕਿ ਇਸ ਮਸਲੇ ਦਾ ਕੋਈ ਹੱਲ ਹੈ।
8: ਭਾਈ ਜੀ, ਤੁਸੀਂ ਤੇ ਖਾਮਖਾਈ ਪਰੇਸ਼ਾਨ ਹੋ ਰਹੇ ਹੋ। ਇਸ ਨੂੰ ਇਹਦੇ ਕੇਸਿਸ ਤੇ ਮੇਰੇ ਕੋਲ ਆਉਂਦੇ ਹੀ ਰਹਿੰਦੇ ਨੇ ਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ 80% ਮਰੀਜ਼ਾਂ ਨੂੰ ਸਾਡੇ ਹਰਬਲ ਇਲਾਜ ਤੋਂ ਸ਼ਫਾ ਹੁੰਦੀ ਹੈ।
7: ਬਿਲਕੁਲ
8: ਮੇਰੇ ਮੁਹਤਰਮ ਭਾਈ, ਬੇਔਲਾਦੀ ਦੀ ਇਹ ਬਿਮਾਰੀ ਮੁਕੰਮਲ ਤੌਰ ਤੇ ਕਾਬਲੇ ਇਲਾਜ ਹੈ ਤੇ ਇਹਦਾ ਸ਼ਾਫੀ ਇਲਾਜ ਮੌਜੂਦ ਹੈ। ਕਿਸੇ ਵਸਵਸੇ ਜਾਂ ਸ਼ੱਕ ਸ਼ੁਬੇ ਵਿੱਚ ਪੈਣ ਦੀ ਵੀ ਜ਼ਰੂਰਤ ਨਹੀਂ ਤੁਹਾਨੂੰ, ਬਲਕਿ ਜ਼ਰੂਰਤ ਇਸ ਗੱਲ ਦੀ ਹੈ ਕਿ ਤੁਸੀਂ ਫੌਰਨ ਇਲਾਜ ਕਰਾਓ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਬਿਮਾਰੀ ਵੀ ਠੀਕ ਹੋ ਜਾਏਗੀ ਤੇ ਇਨਸ਼ਾਅੱਲਾ ਸੋਹਣਾ ਰੱਬ ਤੁਹਾਨੂੰ ਸਹਿਬੇ ਔਲਾਦ ਵੀ ਕਰੇਗਾ
7: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਜੀ ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਗੱਲ ਸੁਣੀ, ਹੁਣ ਤੁਸੀਂ ਇਸ ਮਸ਼ਵਰੇ ਤੇ ਅਮਲ ਵੀ ਕਰਨਾ ਹੈ। ਸੁਲੇਮਾਨ ਸਾਹਿਬ
8: ਜੀ,
7: ਸਿਹਤ ਕਿੰਨੀ ਅਨਮੋਲ ਨਿਮਤ ਹੈ ਜਿਹਦੇ ਮੁਕਾਬਲੇ 'ਚ ਦੌਲਤ ਕੋਈ ਅਹਿਮੀਅਤ ਨਹੀਂ ਰੱਖਦੀ।
8: ਜੀ ਬਿਲਕੁਲ ਸਹਿਮਾ ਜੀ, ਲੇਕਿਨ ਅਜੇ ਵੀ ਐਸੇ ਲੋਕ ਮੌਜੂਦ ਨੇ ਜਿਹੜੇ ਦੌਲਤ ਨੂੰ ਸਿਹਤ ਤੋਂ ਜ਼ਿਆਦਾ ਅਹਿਮੀਅਤ ਦਿੰਦੇ ਨੇ। ਜਿੰਦੀ ਮਿਸਾਲ ਇਹ ਵੇ ਕਿ ਦਿਨ ਰਾਤ ਮਿਹਨਤ ਕਰਦੇ ਨੇ, ਖੂਬ ਪੈਸਾ ਕਮਾਉਂਦੇ ਨੇ, ਲੇਕਿਨ ਆਪਣੀ ਸਿਹਤ ਦਾ ਖਿਆਲ ਨਹੀਂ ਕਰਦੇ।
7: ਤੇ ਜਦੋਂ ਬਿਮਾਰ ਹੁੰਦੇ ਨੇ ਤੇ ਫਿਰ ਕਹਿੰਦੇ ਨੇ ਕਿ ਭਾਵੇਂ ਸਾਰੀ ਦੌਲਤ ਚਲੀ ਜਾਵੇ ਬਸ ਸਿਹਤ ਮਿਲ ਜਾਏ। ਸੁਲੇਮਾਨ ਸਾਹਿਬ, ਅਗਲਾ SMS ਹਾਜ਼ਰ ਹੈ ਜਿਹੜਾ ਐਸਨ ਸਲੀਮ ਸਾਹਿਬ ਨੇ ਤਹਿਰੀਰ ਕੀਤਾ ਹੈ। ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੈਨੂੰ ਬਹੁਤ ਅਰਸੇ ਤੋਂ ਬਦਹਜ਼ਮੀ ਦੀ ਤਕਲੀਫ ਸੀ। ਮੈਂ ਸ਼ੁਰੂ 'ਚ ਤੇ ਕੋਈ ਤਵੱਜੋ ਨਾ ਕੀਤੀ, ਲੇਕਿਨ ਹੁਣ ਬਿਮਾਰੀ ਬਹੁਤ ਜ਼ਿਆਦਾ ਹੋ ਗਈ ਹੈ। ਕਹਿੰਦੇ ਭੁੱਖ ਤੇ ਬਿਲਕੁਲ ਹੀ ਮੁੱਕ ਗਈ ਹੈ, ਜੇ ਖਾਵਾਂ ਤੇ ਖਾਣਾ ਹਜ਼ਮ ਨਹੀਂ ਹੁੰਦਾ, ਮੂੰਹ ਕੌੜਾ ਰਹਿੰਦਾ ਹੈ, ਡਿਕਾਰਾਂ ਆਉਂਦੀਆਂ ਨੇ ਤੇ ਕਮਜ਼ੋਰੀ ਬਹੁਤ ਜ਼ਿਆਦਾ ਹੋ ਗਈ ਹੈ। ਥੋੜਾ ਜਿਹਾ ਕੰਮ ਕਰਾਂ ਤੇ ਸਾਫ਼ ਹੋ ਜਾਂਦਾ ਹੈ। ਮੈਂ ਅੱਜ ਕੱਲ੍ਹ ਦੇਸੀ ਘਿਓ ਤੇ ਮੱਖਣ ਵਗੈਰਾ ਵੀ ਇਸਤੇਮਾਲ ਕਰ ਰਿਹਾ ਤਾਂ ਕਿ ਕਮਜ਼ੋਰੀ ਦੂਰ ਹੋ ਜਾਵੇ। ਜੀ ਸੁਲੇਮਾਨ ਸਾਹਿਬ,
8: ਮੇਰੇ ਭਾਈ, ਮੈਨੂੰ ਲੱਗਦਾ ਹੈ ਕਿ ਤੁਸੀਂ ਦਵਾਈ ਤੇ ਗਜ਼ਾ ਆਪਣੀ ਮਰਜ਼ੀ ਨਾਲ ਲੈ ਰਹੇ ਹੋ, ਕਿਉਂਕਿ ਕੋਈ ਤਬੀਬ ਇਸ ਹਾਲਤ ਵਿੱਚ ਦੇਸੀ ਘਿਓ ਜਾਂ ਮੱਖਣ ਖਾਣ ਦੀ ਇਜਾਜ਼ਤ ਨਹੀਂ ਦਿੰਦਾ। ਮੇਰੇ ਭਾਈ, ਅਲਾਮਾਤ ਤੇ ਕੈਫੀਅਤ ਦੀ ਰੋਸ਼ਨੀ 'ਚ ਮੇਰੀ ਇਹ ਤਸ਼ਖੀਸ ਹੈ ਕਿ ਤੁਹਾਨੂੰ ਬੁਨਿਆਦੀ ਤੌਰ ਤੇ ਵਰਮੇ ਜਿਗਰ ਦੀ ਸ਼ਿਕਾਇਤ ਹੈ, ਜਿਹਦੀ ਵਜ੍ਹਾ ਨਾਲ ਤੁਹਾਡੀ ਭੁੱਖ ਖਤਮ ਹੋ ਗਈ ਹੈ ਤੇ ਜਿਸਮਾਨੀ ਕਮਜ਼ੋਰੀ ਹੋ ਰਹੀ ਹੈ। ਮੋਹਤਰਮ, ਤੁਸੀਂ ਦੇਸੀ ਘਿਓ, ਮੱਖਣ ਤੇ ਤੁਸੀਂ ਦੂਜੀ ਚਿਕਨਾਈ ਵਾਲੀ ਗਜ਼ਾ ਨਹੀਂ ਖਾਣੀ। ਸਬਜ਼ੀਆਂ ਜ਼ਿਆਦਾ ਖਾਓ ਤੇ ਰੋਜ਼ਾਨਾ 45 ਮਿੰਟ ਖਾਲੀ ਪੇਟ ਵਾਕ ਜ਼ਰੂਰ ਕਰੋ। ਮੈਂ ਤੁਹਾਡੇ ਲਈ ਦਵਾਈ ਪਾਰਸਲ ਕਰਾਈ ਹੈ ਜਿਹੜੀ ਲੀਵਰ ਫੰਕਸ਼ਨ ਨੂੰ ਮੁਨਜ਼ਮ ਕਰੇਗੀ ਤੇ ਇਨਸ਼ਾਅੱਲਾ 2-3 ਹਫ਼ਤੇ ਦੇ ਇਲਾਜ ਨਾਲ ਤੁਸੀਂ ਮੁਕੰਮਲ ਤੌਰ ਤੇ ਸਿਹਤਯਾਬ ਹੋ ਜਾਓਗੇ।
7: ਬਿਲਕੁਲ ਠੀਕ।
8: ਲੇਕਿਨ ਠੀਕ ਹੋਣ ਦੇ ਬਾਅਦ ਵੀ ਤੁਸੀਂ ਵਾਕ ਦੀ ਆਦਤ ਨਹੀਂ ਛੱਡਣੀ, ਕਿਉਂਕਿ ਵਾਕ ਮਜਮੂਈ ਤੌਰ ਤੇ ਸਿਹਤ ਲਈ ਮੁਫੀਦ ਹੈ।
7: ਐਸਨ ਭਾਈ, ਤੁਸੀਂ ਆਪਣੀ SMS ਦਾ ਜਵਾਬ ਸੁਣਿਆ, ਹੁਣ ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੇ ਮਸ਼ਵਰੇ ਤੇ ਪੂਰੀ ਤਰ੍ਹਾਂ ਅਮਲ ਕਰਨਾ। ਸੁਲੇਮਾਨ ਸਾਹਿਬ, ਹੁਣ ਤੇ ਵਾਕ ਕਰਨਾ ਕੋਈ ਮਸਲਾ ਨਹੀਂ ਰਿਹਾ।
8: ਜੀ ਜੀ,
7: ਕਿਉਂਕਿ ਹੁਣ ਵਾਕ ਤੇ ਮਿਊਜ਼ੀਕਲ ਵਾਕ ਬਣ ਗਈ ਹੈ। ਕੰਨਾਂ ਤੇ ਹੈਂਡ ਫਰੀ ਦੀ ਟੂਟੀਆਂ ਲਾਓ, ਗਾਣੇ ਸੁਣੋ ਤੇ ਵਾਕ ਕਰਦੇ ਜਾਓ।
8: ਸਹਿਮਾ ਜੀ, ਇਹੋ ਜਿਹੇ ਮਿਊਜ਼ੀਕਲ ਵਾਕ ਕਿਸੇ ਪਾਰਕ ਵਿੱਚ ਤੇ ਹੋ ਸਕਦੀ ਹੈ, ਲੇਕਿਨ ਸੜਕ ਤੇ ਇਹੋ ਜਿਹੇ ਵਾਕ ਖੌਫਨਾਕ ਹੋ ਸਕਦੀ ਹੈ।
7: ਬਿਲਕੁਲ, ਤੇ ਕਈ ਵਾਰੀ ਅਸੀਂ ਵੀ ਵਾਕ ਦੇਖੀ ਹੈ ਕਿ ਹੈਂਡ ਫ੍ਰੀ ਲੱਗੀ ਹੈ ਤੇ ਟ੍ਰੇਨ ਦੀ ਆਵਾਜ਼ ਵੀ ਨਹੀਂ ਸੁਣੀ ਤੇ ਟ੍ਰੇਨ ਨਾਲ ਹੀ ਲੈ ਗਈ। ਅੱਲਾ ਬਚਾਏ ਇਹੋ ਜਿਹੀ ਗਫਲਤ ਤੇ ਲਾਪਰਵਾਹੀ ਤੋਂ। ਸੁਲੇਮਾਨ ਸਾਹਿਬ, ਅਗਲਾ ਇਹ ਜਿਹੜੀ ਮੇਲ ਹੈ ਲਿਖੀ ਹੈ ਫੈਜ਼ਾਨ ਅਲਵੀ ਸਾਹਿਬ ਨੇ, ਫਰਮਾਉਂਦੇ ਨੇ ਕਿ ਮੈਨੂੰ ਦਾਇਮੀ ਤੌਰ ਤੇ ਨਜ਼ਲਾ, ਰੇਸ਼ਾ ਤੇ ਜ਼ੁਕਾਮ ਦੀ ਤਕਲੀਫ ਹੈ। ਰੇਸ਼ੇ ਦੀ ਵਜ੍ਹਾ ਨਾਲ ਛਾਤੀ ਹਰ ਵੇਲੇ ਜਕੜੀ ਰਹਿੰਦੀ ਹੈ, ਗਲੇ 'ਚ ਰੇਸ਼ਾ ਤੇ ਖਰਾਸ਼ ਮਹਿਸੂਸ ਹੁੰਦੀ ਹੈ, ਨੱਕ ਤੇ ਅੱਖਾਂ ਤੋਂ ਪਤਲਾ ਪਾਣੀ ਵਗਦਾ ਰਹਿੰਦਾ ਹੈ। ਮੈਂ 2-3 ਹਕੀਮਾਂ ਤੋਂ ਇਲਾਜ ਵੀ ਕਰਵਾਇਆ ਸੀ, 1-2 ਦਿਨ ਆਰਾਮ ਤੋਂ ਬਾਅਦ ਫਿਰ ਤਕਲੀਫ ਹੋ ਜਾਂਦੀ ਹੈ। ਕੋਈ ਐਸੀ ਦਵਾਈ ਪਾਰਸਲ ਕਰਦੇ ਹੋ ਜਿਹਦੇ ਨਾਲ ਮੇਰੀ ਇਹ ਤਕਲੀਫ ਬਿਲਕੁਲ ਠੀਕ ਹੋ ਜਾਵੇ?
8: ਫਿਜ਼ਾਨ ਸਾਹਿਬ, ਲੋਕ ਸਮਝਦੇ ਨੇ ਕਿ ਨਜ਼ਲਾ, ਜ਼ੁਕਾਮ, ਰੇਸ਼ਾ ਇੱਕ ਮਾਮੂਲੀ ਤਕਲੀਫ ਹੈ ਜੋ ਸ਼ਾਂਦਾ ਵਗੈਰਾ ਪੀਓ, ਹੋਰ ਕਿਸੇ ਇਲਾਜ ਦੀ ਜ਼ਰੂਰਤ ਹੀ ਨਹੀਂ। ਲੇਕਿਨ ਤਿੱਬੀ ਇਤਬਾਰ ਨਾਲ ਇਹ ਇੱਕ ਖਤਰਨਾਕ ਬਿਮਾਰੀ ਹੈ ਜਿਹੜੀ ਆਹਿਸਤਾ ਆਹਿਸਤਾ ਆਪਣਾ ਰੰਗ ਵਿਖਾਉਂਦੀ ਹੈ। ਇਹਦੀ ਵਜ੍ਹਾ ਨਾਲ ਜੋੜਾਂ ਦਾ ਦਰਦ, ਸਰ ਦਰਦ, ਦਰਦੇ ਸ਼ਕੀਕਾ, ਨਜ਼ਰ ਦੀ ਕਮਜ਼ੋਰੀ, ਦਿਮਾਗੀ ਕਮਜ਼ੋਰੀ, ਵਾਲਾਂ ਦਾ ਡਿੱਗਣਾ ਜਾਂ ਵਕਤ ਤੋਂ ਪਹਿਲਾਂ ਵਾਲਾਂ ਦਾ ਸਫੈਦ ਹੋਣਾ ਵਰਗੀ ਬਿਮਾਰੀਆਂ ਦੇ ਚਾਂਸਿਸ ਵੱਧ ਜਾਂਦੇ ਨੇ। ਲਿਹਾਜ਼ਾ ਬਿਮਾਰੀ ਨੂੰ ਛੋਟੀ ਚੀਜ਼ ਅਗਰ ਫੜ ਲਿਆ ਜਾਏ ਤਾਂ ਬਹੁਤ ਅੱਛੀ ਗੱਲ ਹੈ। ਮੇਰੇ ਭਾਈ, ਤੁਸੀਂ ਹਰ ਕਿਸਮ ਦੀ ਖੱਟੀ ਚੀਜ਼ਾਂ, ਆਈਸਕ੍ਰੀਮ, ਬਰਫ਼ ਜਾਂ ਬਹੁਤ ਠੰਡੀ ਬੋਤਲਾਂ, ਚਾਵਲ ਤੇ ਦਹੀਂ ਤੋਂ ਪਰਹੇਜ਼ ਕਰਨਾ ਹੈ। ਅਗਰ ਤੁਸੀਂ ਦੁਪਹਿਰ ਦੇ ਟਾਈਮ ਸੌਣ ਦੇ ਆਦੀ ਹੋ ਜਾਂ ਸੁਬਹਾ 10 ਵਜੇ ਤੋਂ 11 ਵਜੇ ਉੱਠਦੇ ਹੋ ਤੇ ਇਸ ਆਦਤ ਨੂੰ ਤਰਕ ਕਰੋ। ਦਿਨ ਵਿੱਚ ਕਿਸੇ ਟਾਈਮ ਕਮ ਅਜ਼ ਕਮ 45 ਮਿੰਟ ਖਾਲੀ ਪੇਟ ਵਾਕ ਕਰੋ ਤਾਂ ਕਿ ਦੌਰਾਨੇ ਖੂਨ ਨਜ਼ਮ ਰਵੇ ਤੇ ਉਜ਼ਲਾਤ ਮਜ਼ਬੂਤ ਹੋਣ। ਮੈਂ ਤੁਹਾਡੇ ਲਈ ਇੱਕ ਬਹੁਤ ਹੀ ਅਜ਼ਮੂਦਾ ਦਵਾਈ ਪਾਰਸਲ ਕਰਾਈ ਹੈ ਜਿਹਦੇ ਨਾਲ ਅਲਹਮਦੁਲਿਲਾ ਸੈਂਕੜੋ ਮਰੀਜ਼ਾਂ ਨੂੰ ਸ਼ਿਫਾ ਯਾਬੀ ਹੋਈ ਹੈ ਤੇ ਤੁਸੀਂ ਬੜੀ ਪਾਬੰਦੀ ਨਾਲ ਇਹ ਦਵਾਈ ਲੈਣੀ ਹੈ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਇਹ ਤਕਲੀਫ ਮੁਕੰਮਲ ਮੁਸਤਕਿਲ ਤੌਰ ਤੇ ਠੀਕ ਹੋ ਜਾਏਗੀ ਇਨਸ਼ਾਅੱਲਾ।
7: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਫੈਜ਼ਾਨ ਸਾਹਿਬ, ਤੁਸੀਂ ਆਪਣੇ SMS ਦਾ ਜਵਾਬ ਸੁਣ ਲਿਆ, ਹੁਣ ਤੁਸੀਂ ਇਹਨਾਂ ਦੇ ਮਸ਼ਵਰੇ ਤੇ ਅਮਲ ਵੀ ਕਰਨਾ ਤਾਂ ਕਿ ਤੁਸੀਂ ਸਿਹਤਯਾਬ ਹੋ ਜਾਓ। ਸੁਲੇਮਾਨ ਸਾਹਿਬ, ਭੈਣਾਂ ਭਰਾਵਾਂ ਦੇ ਮੇਲਸ, SMS ਬਹੁਤ ਸਾਰੇ ਮੌਜੂਦ ਨੇ, ਲੇਕਿਨ ਇਸ਼ਾਰਾ ਪ੍ਰੋਗਰਾਮ ਦੇ ਟਾਈਮ ਦਾ ਹੋ ਰਿਹਾ ਕਿ ਬਈ ਉਹ ਖਤਮ ਹੋ ਰਿਹਾ ਤੇ ਮੈਂ ਬਾਕੀ ਮੇਲ ਔਰ SMS ਅਗਲੇ ਪ੍ਰੋਗਰਾਮ ਵਿੱਚ ਸ਼ਾਮਿਲ ਕਰ ਲਾਂਗੀ। ਸੁਲੇਮਾਨ ਸਾਹਿਬ, ਮੈਂ ਤੁਹਾਡੀ ਬਹੁਤ ਸ਼ੁਕਰਗੁਜ਼ਾਰ ਹਾਂ, ਤੁਹਾਡੀ ਤਸ਼ਰੀਫ ਆਵਰੀ ਤੇ ਬਿਹਤਰੀਨ ਤਿੱਬੀ ਰਹਿਨੁਮਾਈ ਦਾ ਵੀ ਸ਼ੁਕਰੀਆ ਅਦਾ ਕਰਨੀ ਆ, ਤੁਹਾਡੀ ਬੜੀ ਮਿਹਰਬਾਨੀ।
8: ਸਹਿਮਾ ਜੀ, ਤੁਹਾਡਾ, ਭੈਣ ਭਰਾਵਾਂ ਦਾ, ਪ੍ਰੋਗਰਾਮ ਦੀ ਸਾਰੀ ਟੀਮ ਦਾ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
7: ਜੀ, ਬੜੀ ਮਿਹਰਬਾਨੀ। ਸੋਹਣੇ ਭੈਣ ਭਰਾਓ, ਰੱਬ ਤੁਹਾਨੂੰ ਹਮੇਸ਼ਾ ਸਿਹਤਮੰਦ ਰੱਖੇ, ਆਮੀਨ। ਲੇਕਿਨ ਅਗਰ ਤੁਸੀਂ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਤਾਂ ਪਾਕਿਸਤਾਨ ਦੇ ਮੁਮਤਾਜ਼ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਰਾਬਤਾ ਕਰ ਸਕਦੇ ਹੋ, ਜਿਹਦੇ ਲਈ ਸਾਡਾ ਪਤਾ ਤੇ ਫੋਨ ਨੰਬਰ ਇਹ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2710, ਯਾਨੀ 042-377-2710। ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਜਨਾਬ ਅਲੀ, ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫੇਰ ਮਿਲਾਂਗੇ। ਉਸ ਵੇਲੇ ਤੱਕ ਰੱਬ ਰੱਖਾ।
1: मैंने सुना है खानदानी मनसूबाबंदी के तरीकों से सेहत के मसाइल पैदा होते हैं।
2: फिर वही बात, पहले ही 2 बच्चे हैं तुम्हारे, हालत देखो अपनी।
1: आपा, मैं तो वही कह रही हूँ ना जो लोग बातें करते हैं।
3: ये सब गलत फहमियाँ हैं, हर सुनी सुनाई बात सच नहीं होती। मनसूबाबंदी के तरीकों से सेहत पर किसी भी किस्म का बुरा असर नहीं पड़ता।
4: خاندانی منصوبہ بندی صحت مند ماں، صحت مند بچے اور خوشحال زندگی کی ضمانت ہے۔ خاندانی منصوبہ بندی اور صحت سے متعلق مشوروں اور سہولیات کے لیے محکمہ صحت و آبادی کے قریبی مراکز پر تشریف لائیں۔
3: سوچ کو آزاد کرو، خاندانی منصوبہ بندی کو عام کرو۔
5: متوازن خاندان، خوشحال پاکستان، ڈائریکٹریٹ جنرل پاپولیشن ویلفیئر، محکمہ صحت و آبادی، حکومت پنجاب۔
1: شکریہ آپ نے FM 101 ٹیون کیا۔ آپا، میں نے سنا ہے خاندانی منصوبہ بندی کے طریقوں سے صحت کے مسائل پیدا ہوتے ہیں۔
2: پھر وہی بات، پہلے ہی 2 بچے ہیں تمہارے، हालत देखो अपनी।
1: आपा मैं तो वही कह रही हूँ ना जो लोग बातें करते हैं।
3: ये सब गलत फहमियाँ हैं, हर सुनी सुनाई बात सच नहीं होती। मनसूबा बंदी के तरीकों से सेहत पर किसी भी किस्म का बुरा असर नहीं पड़ता।
4: खानदानी मनसूबा बंदी सेहतमंद माँ, सेहतमंद बच्चे और खुशहाल जिंदगी की जमानत है। खानदानी मनसूबा बंदी और सेहत से मुतालिक मशवरों और सहूलियात के लिए महकमा सेहत आबादी के करीबी मराकज पर तशरीफ लाएं।
3: सोच को आजाद करो, खानदानी मनसूबा बंदी को आम करो।
5: मतबासन खानदान खुशहाल पाकिस्तान, डायरेक्टरेट जनरल पॉपुलेशन वेलफेयर, महकमा सेहत आबादी, हुकूमत पंजाब।
0: शुक्रिया आपने एफएम 101 ट्यून किया।

ਵੈਲ ਜਨਾਬ, ਤੇਰੇ ਪਿੰਡ ਦੀਆਂ ਕੱਚੀਆਂ ਸੜਕਾਂ ਤੋਂ ਮੈਂ ਮੋਟਰ ਵੇ ਕੁਰਬਾਨ ਕਰਾਂ। ਕੌਣ ਕਰਦਾ ਹੈ ਮੋਟਰ ਵੇ ਕੁਰਬਾਨ? ਕੋਈ ਕਰਦਾ ਹੈ? ਅੱਛਾ, ਆਜ ਕੇ ਦੌਰ ਮੇਂ ਅਗਰ ਕੋਈ ਕਰਦਾ ਹੈ ਤੋ ਬਿਲਕੁਲ ਸਾਹਮਣੇ ਆ ਜਾਓ, ਮੇਰੇ ਸਾਹਮਣੇ ਆਓ ਨਾ। ਵੋ ਲੋਕ ਜੋ ਆਜ ਕੇ ਦੌਰ ਮੇਂ ਵੀ ਇਸ ਬਾਤ ਪਰ ਯਕੀਨ ਰੱਖਤੇ ਹੈਂ। ਖੈਰ, ਅਗਰ ਚਾਹਤ ਸੱਚੀ ਹੋ, ਲਗਨ ਸੱਚੀ ਹੋ ਤੋ ਹੋ ਸਕਤਾ ਹੈ, ਪੋਸੀਬਲ ਯੇ ਵੀ। ਵੈਲ ਜਨਾਬ, ਮੁਝੇ ਕਹਤੇ ਹੈਂ ਆਡੀਓ ਸੀਗੇ ਦੁਜ਼ੈਰ ਸ਼ਾਹ, ਮੈਂ ਕਹਤੇ ਹੈਂ ਫਰੋਮ 101 ਲਾਹੌਰ, ਮੇਰਾ ਆਪਕੇ ਸਾਥ ਹੋਗਾ 10 ਵਜੇ ਤੱਕ। ਔਰ ਮੁਝੇ ਲਗਤਾ ਹੈ ਜੁਦਾਈ ਕੀ ਘੜੀਆਂ ਕਰੀਬ ਆ ਰਹੀ ਹੈਂ ਆਹਿਸਤਾ ਆਹਿਸਤਾ। ਔਰ ਯੇ ਖੂਬਸੂਰਤ ਟ੍ਰੈਕ ਆਪ ਸਭ ਸਮਾਤ ਹੋਗੇ ਨਾਮ, ਕਾਲਸ ਵੀ ਆਪ ਲੋਗੋਂ ਕੀ ਲੂੰਗਾ, ਬਿਲਕੁਲ ਦੋ ਤਿੰਨ ਕਾਲਸ ਲੀ ਜਾ ਸਕਤੇ ਹੈਂ। ਰਾਬਤੇ ਕਾ ਨੰਬਰ ਹੈ 042311100101।

0: अब तुम आए हो मेरी जान तमाशा करने, अच्छा जी आपके मैसेजेस को शामिल करते हैं, आपकी फीडबैक को शामिल करते हैं। हमारे साथ रहमतुल्ला हैं और कहते हैं कि नाइस रहमतुल्ला फ्रॉम लाहौर। ज़िया भाई ज़बरदस्त प्रोग्राम, बहुत शुक्रिया, थैंक यू सो मच रहमत, आप हमें सुन रहे हैं। अब अगर आप आगे हैं प्रोग्राम में तो फिर रहमत ही रहमत यकीनन हो ही जाएगी, बल्कि हो चुकी है। कैसे कर लेते हैं यार आप बताएं ना। अस्मा कौसर हैं और प्रोग्राम को पसंद कर रही हैं, थैंक यू सो मच, बहुत शुक्रिया। 04211100101 पे आपकी कॉल्स का सिलसिला लेने लगा हूँ। अगर आप कॉल करना चाहें तो हमारी टेलीफोन लाइंस ओपन हैं। आज हम पूछ रहे हैं कि किसी चीज़ के लिए जब आपने बहुत मेहनत की हो, बड़े पापड़ बेले हों, बड़ी कोशिश और जिद्दोजहद के बाद आपने उसको जब पाया हो, वहाँ तक पहुँच गए हों, तो पहुँचने के बाद, उसको पा लेने के बाद आपको ये फील आई हो कि यार वो मज़ा नहीं आया, वो चीज़ नहीं है जिसके लिए मैंने ख्वाहिश की थी, मैंने कोशिश की थी, क्या कभी आपके साथ ऐसा हुआ है? अगर हुआ है तो वो क्या एक्सपीरियंस है, वो आके शेयर कीजिएगा, और ऐसा क्यों होता है? अस्सलाम वालेकुम।
1: वालेकुम सलाम सर, आजम क्या हाल है, ठीक हो?
0: ठीक ठाक अल्लाह का शुक्र। कौन बात कर रहे हैं
1: सर? मैं बोधी जट गल कर रहा हूं सर, रावी दे कंडे तो।
0: बोधी जट
1: जी सर।
0: अच्छा जी, कैसे हैं आप? ठीक हैं?
1: हाँ जी सर, जबरदस्त, क्या बात है सर, बहुत अच्छा प्रोग्राम माशाल्लाह, अल्लाह पाक आपको तंदुरुस्ती सेहत वाली लंबी जिंदगी अता करे।
0: आमीन जी आमीन, बहुत शुक्रिया। मुझे बताइएगा कि मौजू के एतबार से कुछ कहना चाहेंगे।
1: हाँ जी सर, कोशिश जेड़े काम दी कीती है ते सर, बड़ा अफसोस सर लगदा जेड़ा सर तुसी टॉपिक रखा है, माशाल्लाह जबरदस्त है।
0: अच्छा, ਤੁਹਾਡੇ ਨਾਲ ਕਦੀ ਇੰਜ ਹੋਇਆ ਕਿ ਤੁਸੀਂ ਬੜੀ ਕੋਸ਼ਿਸ਼ ਕੀਤੀ ਹੋਏ ਕਿਸੇ ਚੀਜ਼ ਵਾਸਤੇ, ਜਦੋਂ ਉਹ ਚੀਜ਼ ਲੱਭ ਗਈ ਤਾਂ ਫਿਰ ਤੁਸੀਂ ਕਿਹਾ ਹੋਏ ਕਿ ਯਾਰ ਨਹੀਂ ਯਾਰ ਇੰਨਾ ਵੀ ਮਜ਼ਾ ਨਹੀਂ ਆਇਆ, ਐਡੀ ਵੀ ਕੋਈ ਗੱਲ ਨਹੀਂ ਸੀ?
1: ਬਿਲਕੁਲ ਸਰ, ਇੰਜ ਹੋਇਆ ਇੱਕ ਦਫ਼ਾ ਨਹੀਂ ਬੜੀ ਦਫ਼ਾ ਸਰ ਹੋਇਆ ਕਿ ਜਿਹੜੀ ਚੀਜ਼ ਦੀ ਕੋਸ਼ਿਸ਼ ਕੀਤੀ ਉਹ ਮਿਲੀ ਹੈ ਅਤੇ ਬਹੁਤ ਮੁਸ਼ਕਲ ਨਾਲ ਉਹਨੂੰ ਪਾਇਆ ਸਰ, ਅਤੇ ਲੇਕਿਨ ਬਾਅਦ ਵਿੱਚ ਅਫਸੋਸ ਹੋਇਆ ਕਿ ਯਾਰ ਦੇਖ ਜਿੰਨੀ ਮੁਸ਼ਕਲ ਨਾਲ ਇਸ ਚੀਜ਼ ਦੇ ਪਿੱਛੇ ਭੱਜ ਭੱਜ ਕੇ ਭੱਜ ਭੱਜ ਕੇ ਇਹਨੂੰ ਲੱਭਿਆ ਅਤੇ
0: ਮਿਸਾਲ ਦੇ ਤੌਰ ਤੇ ਮੈਂ ਇੱਕ ਮਿਸਾਲ ਤੁਹਾਨੂੰ, ਇੱਕ ਮੋਬਾਈਲ ਲੈਣ ਦਾ ਬੜਾ ਸ਼ੌਕ ਸੀ, ਤੁਸੀਂ ਕਹਿੰਦੇ ਯਾਰ ਮੇਰੇ ਕੋਲ ਇੰਨੇ ਪੈਸੇ ਹੁੰਦੇ ਨੇ, ਮੈਂ ਇਹਲਾ ਮੋਬਾਈਲ ਲੈਣਾ, ਤੇ ਤੁਸੀਂ ਬੜਾ ਪੈਸੇ ਵੈਸੇ ਇਕੱਠੇ ਕਰਕੇ ਆਪਣਾ ਪੇਟ ਕੱਟ ਕੇ ਤੁਸੀਂ ਮੋਬਾਈਲ ਲੈ ਲਿਆ, ਸਾਲ ਡੇਢ ਸਾਲ ਲਾ ਕੇ, ਅਤੇ ਜਦੋਂ ਤੁਸੀਂ ਮੋਬਾਈਲ ਲਿੱਤਾ ਅਤੇ ਤੁਸੀਂ ਯੂਜ਼ ਕੀਤਾ ਤਾਂ ਤੁਸੀਂ ਕਿਹਾ ਯਾਰ ਐਡੀ ਵੀ ਕੋਈ ਗੱਲ ਨਹੀਂ ਸੀ ਯਾਰ, ਬਸ ਮੋਬਾਈਲ ਹੀ ਹੈ ਨਾ। ਹੁੰਦਾ ਨਾ ਕਦੀ ਕੋਈ ਚੀਜ਼ ਵੀ ਹੁੰਦੀ ਹੈ, ਕਦੀ ਕੋਈ ਮੋਬਾਈਲ ਹੁੰਦਾ ਹੈ, ਕਦੀ ਕੋਈ ਕੱਪੜੇ ਹੁੰਦੇ ਨੇ, ਕਦੀ ਕੋਈ ਕੋਈ ਜੁੱਤੇ ਹੁੰਦੇ ਨੇ, ਕਦੀ ਕੋਈ ਹੋਰ ਚੀਜ਼ ਹੁੰਦੀ ਹੈ, ਕੋਈ ਗੱਡੀ ਮੋਟਰਸਾਈਕਲ, ਕੋਈ ਕਿਤੇ ਜਾਣਾ ਹੁੰਦਾ ਹੈ, ਕੋਈ ਕੋਈ ਵੀ ਚੀਜ਼ ਹੋ ਸਕਦੀ ਹੈ।
1: ਆਪਣਾ ਰਾਵੀ ਦੇ ਕੰਡੇ ਤੇ, ਵੈਸੇ ਮੈਂ ਆਵਾਨ ਟਾਊਨ ਦੀ ਬੈਕ ਸਾਈਡ ਤੇ ਪਿੰਡ ਛਾਦੇ ਵਾਲੇ, ਉੱਥੇ ਮੇਰੀ ਰਹਿਸ਼ ਹੈ।
0: ਕਿਆ ਬਾਤ
1: ਹੈ ਸਰ, ਡੇਰੇ ਤੇ ਬੈਠ ਕੇ ਇਸ ਟਾਈਮ ਤੁਹਾਨੂੰ ਸਰ ਸੁਣ ਰਿਹਾ ਆਪਣੇ ਤੇ।
0: ਚਲੋ ਬੜੀ ਮਿਹਰਬਾਨੀ ਜਨਾਬ ਜੱਟ ਸਾਹਿਬ
1: ਜੀ, ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਸਰ, ਅਸੀਂ ਇੱਕ ਟਰੈਕਟਰ ਲਿਆਂਦਾ ਸੀ ਸਰਗੋਧਿਓ।
0: ਅੱਛਾ,
1: ਤੇ ਉਹ ਜਦੋਂ ਅਸੀਂ ਲੈ ਕੇ ਆਏ ਆ ਇੱਥੇ ਡੇਰੇ ਦੇ, ਉਹਦੇ ਨਾਲ ਸੁਬਾਹ ਜਦੋਂ ਪੈਲੀ ਵਾਹੀ ਤੇ ਬਾਅਦ ਸੋਚਿਆ ਯਾਰ ਇੱਥੋਂ ਤਾਂ ਟਰੈਕਟਰ ਇੱਥੋਂ ਵੀ ਮਿਲ ਜਾਂਦੇ, ਹਾਲੇ ਕਿਹੜੀ ਇੱਡੀ ਖਾਸ ਚੀਜ਼ ਹੈ ਜਿਹੜੇ ਕਿ ਦੋਸਤ ਲੈ ਕੇ ਆਏ ਜੀ ਤੁਸੀਂ ਸਰਗੋਧਿਓ ਜੱਟ ਸਾਹਿਬ ਲੈ ਕੇ ਆਓ, ਤੇ ਉਹ ਟਰੈਕਟਰ ਬੜੇ ਕਾਮਯਾਬ ਨੇ।
0: ਸਹੀ ਹੈ
1: ਸਰ, ਉਹ ਬੜਾ ਅਫਸੋਸ ਹੋਇਆ ਕਿ ਦੇਖੋ ਇਹਨੇ ਪੈਸੇ ਵੀ ਲਾ ਕੇ ਸਰ ਗਏ ਤੇ ਫਿਰ ਵੀ ਉਹ ਚੀਜ਼ ਜਿਹੜੀ ਇੱਥੋਂ ਮਿਲਣੀ ਸੀ ਉਹ ਸਰਗੋਧਿਓਂ ਜਾ ਲਈ, ਇੱਥੋਂ ਨਾ ਬੇਵਕੂਫੀ ਸੀ ਨਾ ਇੱਥੋਂ ਹੀ ਲੈ ਲੈਂਦੇ ਉਹ ਚੀਜ਼ ਬਿਲਕੁਲ ਉਦੋਂ ਅੱਛੀ ਚੀਜ਼ ਇੱਥੋਂ ਲਾਹੌਰੋਂ ਹੀ ਮਿਲਦੀ ਸੀ ਜੇ ਅਸੀਂ ਸਰਗੋਧੇ ਚਲੇ ਗਏ ਇੰਨਾ ਸਫ਼ਰ ਕਰਕੇ
0: ਬਿਲਕੁਲ ਸਹੀ ਹੈ ਬਿਲਕੁਲ ਸਹੀ ਹੈ
1: ਅਤੇ ਸਰ ਅੱਲਾਹ ਪਾਕ ਤੁਹਾਨੂੰ ਤੰਦਰੁਸਤੀ ਸਿਹਤ ਦੇਵੇ ਅਤੇ ਇਹ ਮੇਰੀਆਂ ਨੀਲਾ ਧੀਰਾਂ ਨੂੰ ਸਲਾਮ ਹੈ ਮਾਰਾ ਦੇਗ ਨੇ ਅਤੇ ਮੇਰੇ ਬਰਫੀ ਵਾਲੇ ਸਾਹਿਬ ਵੀ ਆਉਣਗੇ ਫਰੂਕਾਬਾਦ ਤੋਂ
0: ਅੱਛਾ
1: ਸੁਣ ਰਹੇ ਨੇ ਸਰ ਤੁਹਾਨੂੰ ਇਸ ਟਾਈਮ
0: ਚਲੋ ਮਿਹਰਬਾਨੀ ਸਾਰਿਆਂ ਦੀ ਸਾਰਿਆਂ ਨੂੰ ਮੇਰਾ ਵੀ ਸਲਾਮ ਅਤੇ ਬੜੀ ਮਿਹਰਬਾਨੀ ਕਾਲ ਕਰਨ ਵਾਸਤੇ ਪਾਕਿਸਤਾਨ ਹਮੇਸ਼ਾ ਜ਼ਿੰਦਾਬਾਦ ਬਹੁਤ ਸ਼ੁਕਰੀਆ ਜੀ ਬੜੀ ਮਿਹਰਬਾਨੀ ਹੋਤਾ ਹੈ ਨਾ ਕਭੀ ਕਭੀ ਆਪ ਕਿਸੀ ਚੀਜ਼ ਕੇ ਲੀਏ ਜ਼ਰੂਰਤ ਸੇ ਜ਼ਿਆਦਾ ਟੈਨਸ਼ਨ ਲੇਤੇ ਹੈ ਜ਼ਰੂਰਤ ਸੇ ਜ਼ਿਆਦਾ ਮਿਹਨਤ ਕਰ ਜਾਤੇ ਹੈ ਜ਼ਰੂਰਤ ਸੇ ਜ਼ਿਆਦਾ ਤਰੱਦੁਦ ਕਰ ਜਾਤੇ ਹੈ ਲੇਕਿਨ ਉਸਕੇ ਬਾਅਦ ਨਤੀਜਾ ਕੋਈ ਇਤਨਾ ਖਾਸ ਨਹੀਂ ਨਿਕਲਤਾ ਮਜ਼ਾ ਨਹੀਂ ਆਤਾ ਆਪ ਕਹਤੇ ਖਾਮ ਖਾ ਇਤਨੀ ਮਿਹਨਤੇ ਕਰ ਲੇ ਉਸ ਆਈਡੀਅਲ ਕੇ ਪੀਛੇ ਹਮਨੇ ਕੁਛ ਚੀਜ਼ੋਂ ਕੋ ਆਈਡੀਅਲ ਮਾਨਾ ਹੋਤਾ ਯਾਰ ਯੇ ਚੀਜ਼ ਜੋ ਹੈ ਨਾ ਯੇ ਦੀ ਬੈਸਟ ਹੈ ਯੇ ਬੈਸਟ ਕੇਸ ਸਨੈਰੀਓ ਹੈ ਯੇ ਚੀਜ਼ ਆਈਡੀਅਲ ਹੈ ਯੇ ਚੀਜ਼ ਪਰਫੈਕਟ ਹੈ ਬਹੁਤ ਸਾਰੇ ਲੋਕ ਹੋਤੇ ਹੈ ਜਿਨਕੋ ਆਪਣੇ ਮੁਲਕ ਮੇ ਰਹਤੇ ਹੋਏ ਕਾਮ ਕਰਤੇ ਹੋਏ ਬੜੀ ਮੌਤ ਪੜਤੀ ਹੈ ਉਹ ਕਹਤੇ ਹੈ ਕਿ ਯਾਰ ਹਮਨੇ ਇਸ ਮੁਲਕ ਮੇ ਨਹੀਂ ਰਹਿਣਾ ਹਮੇ ਬਸ ਕਿਸੀ ਤਰੀਕੇ ਸੇ ਮੌਕਾ ਮਿਲੇ ਹਮ ਕੋਸ਼ਿਸ਼ ਕਰੇ ਤੋ ਹਮ ਬਸ ਕਿਸੀ ਤਰੀਕੇ ਸੇ ਪੈਸੇ ਇਕੱਠੇ ਕਰਕੇ ਜੁਗਾੜ ਲਗਾ ਕੇ ਹਮ ਬਸ ਬਾਹਰ ਕਿਸੀ ਦੂਸਰੇ ਮੁਲਕ ਚਲੇ ਜਾਏ ਕੋਈ ਵੀ ਮੁਲਕ ਹੋ ਸਕਦਾ ਹੈ ਉਹ ਗਲਫ ਕੰਟਰੀਜ਼ ਹੋ ਸਕਦੀ ਹੈ ਉਹ ਅਰਬ ਹੋ ਸਕਦਾ ਹੈ ਉਹ ਕੋਈ UK ਹੋ ਸਕਦਾ ਹੈ ਉਹ ਅਮੈਰੀਕਨ ਸਾਈਡ ਹੋ ਸਕਦੀ ਹੈ ਉਹ ਕੈਨੇਡੀਅਨ ਸਾਈਡ ਹੋ ਸਕਦੀ ਹੈ ਉਹ ਕੋਈ ਵੀ ਦੁਨੀਆ ਕਾ ਮੁਲਕ ਹੋ ਸਕਦਾ ਹੈ ਔਰ ਲੋਕ ਜਾਤੇ ਹੈ ਆਪਣੀ ਜ਼ਿੰਦਗੀਓਂ ਕੀ ਜਮ੍ਹਾਂ ਪੂੰਜੀਆਂ ਇਕੱਠੀ ਕਰ ਕਰਕੇ ਬੜੇ ਸਰਮਾਏ ਲਗਾ ਕੇ ਉਹ ਜਬ ਦੂਸਰੇ ਮੁਲਕੋਂ ਮੇਂ ਜਾਤੇ ਹੈ ਔਰ ਪਹਿਲਾ ਕਦਮ ਵਹਾਂ ਪੇ ਰੱਖਤੇ ਹੈ ਜਾਂ ਫਿਰ ਕੁਛ ਦਿਨ ਗੁਜ਼ਰਤੇ ਹੈ ਤੋ ਫਿਰ ਕੁਛ ਰਿਐਲਿਟੀਜ਼ ਵਹਾਂ ਪੇ ਸਾਹਮਣੇ ਆਤੀ ਹੈ ਕੁਛ ਰਿਐਲਿਟੀ ਚੈੱਕਸ ਮਿਲਤੇ ਹੈ ਹਮੇ ਲਗਤਾ ਹੈ ਕਿ ਬਾਹਰ ਕੀ ਜ਼ਿੰਦਗੀ ਬੜੀ ਆਸਾਨ ਹੋਤੀ ਹੈ ਬਾਹਰ ਜਾ ਕੇ ਜੀਣਾ ਬੜਾ ਆਸਾਨ ਹੈ ਪਰਦੇਸ ਮੇਂ ਪੈਸਾ ਕਮਾਉਣਾ ਬੜਾ ਆਸਾਨ ਹੈ ਔਰ ਪਰਦੇਸ ਮੇਂ ਸਭ ਕੁਛ ਬਸ ਮੌਜੋਂ ਕੇ ਸਾਥ ਹੀ ਹੋਤਾ ਹੈ ਐਸ਼ ਹੀ ਐਸ਼ ਹੋਤਾ ਹੈ ਵੋ ਜੋ ਹਮਨੇ ਜਿਸਕੋ ਆਈਡੀਅਲ ਜ਼ਿੰਦਗੀ ਮਾਨਾ ਹੋਤਾ ਹੈ ਵੋ ਜੋ ਹਮਨੇ ਜਿਸਕੋ ਆਈਡੀਅਲ ਮੁਲਕ ਯਾ ਆਈਡੀਅਲ ਪਲੇਸ ਮਾਨਾ ਹੋਤਾ ਹੈ ਕਿ ਯਾਰ ਵਹਾਂ ਪੇ ਜਾਏਂਗੇ ਤੋ ਵਹਾਂ ਪੇ ਜਾ ਕੇ ਸਭ ਕੁਛ ਠੀਕ ਹੋ ਜਾਏਗਾ ਐਸਾ ਬਾਜ਼ੂ ਕਾ ਛੋਟੇ ਸ਼ਹਿਰੋਂ ਕੇ ਸਾਥ ਵੀ ਹੋਤਾ ਹੈ ਕਿ ਕੁਛ ਲੋਕ ਕਹਤੇ ਹੈ ਕਿ ਯਾਰ ਹਮ ਇਸ ਛੋਟੇ ਆਪਣੇ ਕਸਬੇ ਗਾਓ ਮੇਂ ਨਹੀਂ ਰਹਿ ਸਕਤੇ ਹਮ ਬਸ ਕਿਸੀ ਤਰੀਕੇ ਸੇ ਕਿਸੀ ਬੜੇ ਸ਼ਹਿਰ ਮੇਂ ਪਹੁੰਚ ਜਾਏ ਪਾਕਿਸਤਾਨ ਕੇ ਮੁਖਤਲਿਫ ਬੜੇ ਸ਼ਹਿਰ ਹੈ ਤੋ ਹਮ ਬਸ ਯਹਾਂ ਸੇ ਨਿਕਲ ਕੇ ਕਿਸੀ ਤਰੀਕੇ ਸੇ ਲਾਹੌਰ ਪਹੁੰਚ ਜਾਏ ਕਿਸੀ ਤਰੀਕੇ ਸੇ ਕਰਾਚੀ ਪਹੁੰਚ ਜਾਏ ਕਿਸੀ ਤਰੀਕੇ ਸੇ ਪਿਸ਼ਾਵਰ ਪਹੁੰਚ ਜਾਏ ਜਾਂ ਔਰ ਕਿਸੀ ਬੜੇ ਸ਼ਹਿਰ ਮੇਂ ਪਹੁੰਚ ਜਾਏ ਵਹਾਂ ਪੇ ਜਾ ਕੇ ਜਬ ਹਮ ਕਾਮ ਕਰੇਂਗੇ ਨਾ ਤੋ ਸਭ ਕੁਛ ਠੀਕ ਹੋ ਜਾਏਗਾ ਯੇ ਵਿਦਿਨ ਆਰ ਕੰਟਰੀ ਵੀ ਹੋ ਸਕਤਾ ਹੈ ਔਰ ਬਾਹਰ ਕਿਸੀ ਦੂਸਰੇ ਮੁਲਕ ਮੇਂ ਵੀ ਹੋ ਸਕਤਾ ਹੈ ਕਿ ਹਮ ਆਈਡੀਲਾਈਜ਼ ਕਰ ਲੈਤੇ ਹੈ ਕੁਛ ਜਗ੍ਹਾ ਕੋ ਕੁਛ ਪਲੇਸਿਸ ਕੋ ਕਿ ਯਾਰ ਵਹਾਂ ਪੇ ਜਾਏਂਗੇ ਤੋ ਵਹਾਂ ਪੇ ਜਾ ਕੇ ਸਭ ਕੁਛ ਠੀਕ ਹੋ ਜਾਏਗਾ ਲੇਕਿਨ ਜਬ ਆਪ ਵਹਾਂ ਪੇ ਪਹੁੰਚਤੇ ਹੈ ਪਰਦੇਸ਼ ਮੇਂ ਪਹੁੰਚਤੇ ਹੈ ਤੋ ਆਪਕੋ ਅੰਦਾਜ਼ਾ ਹੋਤਾ ਹੈ ਕਿ ਯਾਰ ਇਹ ਤੋ ਕੁਛ ਵੀ ਨਹੀਂ ਥਾ ਮਿਹਨਤ ਤੋ ਯਹਾਂ ਪੇ ਵੀ ਉਤਨੀ ਕਰਨੀ ਪੜ ਰਹੀ ਹੈ ਬਲਕਿ ਸ਼ਾਇਦ ਜ਼ਿਆਦਾ ਕਰਨੀ ਪੜ ਰਹੀ ਹੈ ਯਹਾਂ ਪੇ ਵੀ ਵੋ ਬੈਸਟ ਕੇਸ ਸਨੈਰੀਓਜ਼ ਨਹੀਂ ਹੈ ਫਿਰ ਘਰ ਕੀ ਵੀ ਯਾਦ ਆਤੀ ਹੈ ਆਪਣੇ ਲੋਕੋਂ ਕੀ ਵੀ ਯਾਦ ਆਤੀ ਹੈ ਆਪਣੇ ਰਿਸ਼ਤੋਂ ਕੀ ਵੀ ਯਾਦ ਆਤੀ ਹੈ ਫਿਰ ਅਹਿਸਾਸ ਹੋਤਾ ਹੈ ਕਿ ਨਹੀਂ ਯਾਰ ਇਤਨੀ ਕੋਸ਼ਿਸ਼ ਕੀ ਹੈ ਇਤਨਾ ਵਕਤ ਜ਼ਾਇਆ ਕੀਆ ਹੈ ਇਤਨੀ ਐਨਰਜੀਜ਼ ਲਗਾਈ ਹੈ ਉਸਕੇ ਬਾਅਦ ਯੇ ਸਭ ਕੁਛ ਹਾਸਿਲ ਹੋਇਆ ਹੈ ਨਹੀਂ ਯਾਰ ਵੋ ਮਜ਼ਾ ਨਹੀਂ ਆਇਆ ਹੋਤਾ ਹੈ ਬਹੁਤ ਸਾਰੇ ਲੋਕੋਂ ਕੇ ਸਾਥ ਐਸੇ ਹੋਤਾ ਹੈ ਲੇਕਿਨ ਫਿਰ ਮਜਬੂਰੀ ਬਣ ਚੁੱਕੀ ਹੋਤੀ ਹੈ ਕਿਉਂਕਿ ਇਤਨਾ ਕੁਛ ਪੀਛੇ ਛੋੜ ਕੇ ਆਏ ਹੋਤੇ ਹੈ ਕਿ ਅਬ ਵਾਪਸੀ ਕਾ ਵੀ ਇਮਕਾਨ ਨਹੀਂ ਹੋਤਾ ਤੋ ਮਜਬੂਰਨ ਆਗੇ ਉਸ ਨਏ ਦੇਸ਼ ਮੇਂ ਬਸਣਾ ਪੜ ਜਾਤਾ ਹੈ ਕਿਉਂਕਿ ਅਬ ਪੀਛੇ ਵੋ ਸਾਜ਼ੋ ਸਮਾਨ ਨਹੀਂ ਰਹਿਤਾ ਵੋ ਤੋ ਸਭ ਕੁਛ ਦੇ ਦਿਲਾ ਕੇ ਵੇਚ ਵਿਚਾ ਕੇ ਅਬ ਯਹਾਂ ਪੇ ਆਏ ਹੋਤੇ ਹੈ ਇਤਨਾ ਪੈਸਾ ਲਗਾ ਕੇ ਇਤਨਾ ਸਰਮਾਇਆ ਲਗਾ ਕੇ ਕਿ ਅਬ ਵਾਪਸੀ ਮੁਮਕਿਨ ਨਹੀਂ ਹੋਤੀ ਜਬ ਤੱਕ ਕਿ ਤਮਾਮ ਰਿਕਵਰੀਆਂ ਨਾ ਹੋ ਜਾਏ ਜਬ ਤੱਕ ਕਿ ਕੁਛ ਮਾਮਲਾਤ ਸੈਟਲ ਨਾ ਹੋ ਜਾਏ ਔਰ ਇਸੀ ਅਸਨਾ ਮੇਂ ਕਈ ਸਾਲ ਗੁਜ਼ਰ ਜਾਤੇ ਹੈ ਕਈ ਦਹਾਈਆਂ ਗੁਜ਼ਰ ਜਾਤੀ ਹੈ ਜ਼ਿੰਦਗੀ ਕਾ ਇੱਕ ਅਹਿਮ ਤਰੀਨ ਹਿੱਸਾ ਗੁਜ਼ਰ ਜਾਤਾ ਹੈ ਉਸ ਆਈਡੀਅਲ ਲਾਈਫ ਕੇ ਚੱਕਰ ਮੇਂ ਹੋਤਾ ਹੈ ਨਾ ਐਸਾ ਕਿਉਂ ਹੋਤਾ ਹੈ بتائیے گا نا آپ کے ساتھ ایسا یا اس قسم کا کوئی ایکسپیرینس ہوا, آئے بتائیں, گفتگو کرتے ہیں. السلام علیکم.
2: بسم اللہ الرحمن الرحیم. سلام.
0: لگتا ہے آپ کوئی اور پروگرام سن رہے ہیں.
2: جی میں تو سن رہا ہوں, آپ کو ہی سن رہا ہوں. آپ نے پہچانے, میں مولا چٹ بات کر رہا ہوں. جی
0: نہیں, مجھے لگتا ہے آپ کوئی اور پروگرام سن رہے ہیں, کیونکہ ہم کسی اور مزاج پہ چل رہے ہیں, آپ بالکل کسی اور مزاج پہ آئے ہیں.
2: نہیں آج آپ کا مزاج بھی اچھا ہے, ماشاء اللہ اچھی باتیں ہو رہی ہیں.
0: کیا کہنا چاہیں گے شہزاد بھائی؟
2: دیکھیں جو آپ بات کر رہے ہیں نا, یہ آپ بول رہے ہیں یہ اشوک ہوتے, شوق.
0: اچھا.
2: اپنے اپنے شوق جو دل میں جاگتے اٹھتے ہیں, یہ میں یہ بھی کر لوں, یہ وہ بھی کر لوں, لیکن جب رزلٹ دیکھتے ہیں تو پھر کہتے یار یہ تو اتنا آسان کام تھا. میں نے جب جا سیکھنی تھی نا ناشتے کی, میں استاد کے مگر پڑ گیا تھا.
0: اچھا.
2: تو اس کی موٹر سائیکل کے آگے کھڑا ہو گیا تھا, وہ مجھے کام نہیں سکھاتا. ایک دن پھر میں نے کہا اب جب موٹر سائیکل لگاؤ میرے اوپر سے تو کام سکھاؤ.
0: اچھا.
2: پھر اس نے مجھے کام پر بٹھا لا, سکھا لیا, تو میں نے یقین مانے اس کے پاس جو ہے نا 9 مہینے پورے کام کیا, 10-9 مہینے.
0: اچھا.
2: تو ایک پیسہ نہیں لیا.
0: اچھا.
2: ہاں جی, تو یہ بات ہے. تو جب کام سیکھ گئے تو پھر یار یہ تو بہت معمولی کام تھا. تو یہ جو بات ہوتی ہے تو اسی طرح یہ سلسلے جو کام جب ہو جاتا ہے وہ کہتے ہیں یہ تو بہت آسان تھا.
0: تو ایسا کیوں ہوتا ہے؟ کیا وجہ ہوتی ہے اس کی؟
2: یہ بتاتا ہوں نا, اس کو پہلے معلوم نہیں ہوتا نا. جب وہ سیکھ جاتا ہے وہ اس کے لیے وہ, اب جس نے سائیکل نہیں چلائی کبھی اس کے لیے سائیکل بھی اوکھی ہے چلانی, جب وہ اس نے چلا لی تو اس کے لیے کوئی اوکھی نہیں رہی.
0: بالکل یہ بات ہوتی ہے.
2: تو ایک دن نا میں بھی باہر جانے کا شوق چڑھا تھا مجھے, تو میں نے بھی کوئی تھوڑے جے پیسے گوائے باہر جانے کی, تھا تو باہر تو نہیں گیا.
0: اچھا.
2: تو پھر میں یار میرے دل کی تمنا کس طرح پوری ہوئی, میں باہر تو گیا نہیں تو پیسے جا وہ میں کہا کہ ڈبے بنا شہر ملکا کے نام لکھتے کدی مڑ کے اس ڈبے چ جا لو جی پرانا ملک آ گیا جی, دوسرے چ جا وہ ملک آ گیا جی. جدو میں ٹپ ٹپ کے ہار کے تھک کے بہ گیا, میں کہ ہوں تو گھر آ گیا جی.
0: کیا بات ہے, کیا بات ہے.
2: ماشاءاللہ جی بہت اچھا پروگرام, اور دل میں ٹھنڈ پڑ گئی آپ کو سن کے. آج
0: شہزاد بھائی بہت شکریہ کال کرنے کے لیے, سلامت رہیں, آباد رہیں.
2: آپ کا بھی بہت بہت شکریہ, ہماری دعائیں آپ کے ساتھ, اللہ تعالیٰ آپ کو زندگی تندرستی رکھے, اور سب فیملی کو آپ کے میں نے بھتیجے بھتیجے جو بھی ہے جتنے بھی, اللہ تعالیٰ زندگی تندرستی رکھے ان کی.
0: آمین آمین. بہت شکریہ شہزاد بھائی, تھینک یو سو مچ. تھینک یو, تھینک یو. السلام علیکم.
3: السلام علیکم.
0: وعلیکم السلام. کون بات کر رہے ہیں, کہاں سے؟
3: جی جناب محترم نعیم خان بات کر رہا ہوں, لاہور سے.
0: جناب محترم کیا کہنا چاہیں گے؟
3: پروگرام آپ کا سن رہا ہوں, اچھا لگ رہا ہے, اور آپ کا پروگرام جو ہے وہ سن کے مزہ آ رہا ہے, تو میں نے بھی سوچا کہ آپ پروگرام میں شامل ہو جاتے ہیں, آپ سے بات کرتے ہیں. جب کوئی آدمی پروگرام کر رہا ہوتا ہے نا ہمیں اچھا لگتا ہے, تو ہماری نا ایک ڈیزائر ہوتی ہے کہ ہم ان سے بات کریں.
0: بالکل ٹھیک ہے, بالکل صحیح ہے,
3: اور اوپر سے آپ لوگوں سے بات کرنا بھی اتنا آسان نہیں ہوتا, کتنی دفعہ کال لگانی پڑتی ہے.
0: اچھا, تو آپ کو کتنی دفعہ کال لگانی پڑی آج؟
3: یہ تقریباً میرے خیال ہے 5+.
0: چلیں, پھر بھی آپ لکی انف ہیں کہ آپ کی کال مل گئی. کیا کہنا چاہیں گے نعیم بھائی؟
3: سر جس طرح سے آپ پوچھ رہے ہیں, جہاں تک میرا خیال ہے نا جو انسان کی نیچر ہے نا, انسان جو ایک وش ہوتی ہے نا, ان کی کوئی آپ کو لمٹس ہوتی ہیں, یو نو انسان کی جو ڈیزائرز ہوتی ہیں. اب انسان کی فطرت ایسی ہے کہ کوئی چیز, اب لیٹس سپوز میں چاہتا ہوں کہ میں iPhone 16 یا 17 لوں مثال کے طور پر,
0: جی
3: ٹھیک ہے, تو جب میں وہ فون لے لوں لوں گا نا تو دین آفٹر دیٹ میں کیا سوچوں گا, میں کہوں گا یار یہ میں لے لیا بٹ اب مجھے نا وہ جو ڈائمنڈ والا ہوتا ہے نا وہ لینا ہے.
0: بالکل ٹھیک ہے
3: ٹھیک ہے. انسان کی جو لمٹس ہوتی ہیں نا وشیز کی, ڈیزائرز کی لمٹس کوئی نہیں ہوتی, یہ آؤٹ آف لمٹس ہوتی ہے. جب انسان کو کوئی چیز حاصل ہو جاتی ہے نا پھر سوچتے ہیں یار یہ تو کچھ بھی نہیں تھا یار, مجھے وہ کرنا ہے, مجھے وہ کرنا ہے, وہ کرنا ہے. دیٹس وائی ابھی کسی انسان کی بات کر لیں, جب انسان کوئی پاس ہوتا ہے نا تو اس کی کوئی اتنی اہمیت نہیں ہوتی, جب وہ چلا جاتا ہے یا یو نو کہیں دور ہو جاتا ہے تو پھر پتہ چلتا ہے کہ وہ چیز جو ہے نا انسان تو بہت قیمتی تھا. اسی طرح سے چیزوں کی بھی ہے, جب چیز حاصل ہو جاتی ہے نا اس کا یہ ہوتا ہے کہ بس یہ تو کچھ بھی نہیں تھا, نتھنگ. بٹ جب نہیں ہوتی تب پتہ ہوتا ہے کہ کوئی چیز.
0: کرنا کیا چاہیے پھر ایسی صورتحال میں؟
3: ایسی صورتحال میں کرنا یہ چاہیے کہ انسان کو جو چیز مل جائے نا اس کی قدر کرنی چاہیے, چاہے وہ فون ہو, چاہے وہ کوئی گاڑی ہو, چاہے وہ کوئی انسان ہو, چاہے وہ کوئی شوز ہو یا جوتا ہو, جو بھی ہو واٹ ایور, انسان کو پھر اس چیز کی قدر کرنی چاہیے کہ یہ چیز مجھے بڑی محنت سے ملی ہے, بڑی تک ودن کے بعد ملی ہے, بڑی جو ہے نا اسٹرگل کے بعد ملی ہے, تو مجھے پھر اس کی قدر کرنی چاہیے, پھر اس کو کہ بس مجھے مل گئی.
0: کیا بات ہے جی, کیا بات ہے, بہت اچھے, بہت اچھے نعیم بھائی, تھینک یو سو مچ آپ نے کال کی. کچھ اور سنانا چاہیں گے, کہنا چاہیں گے؟
3: بس آپ کا پروگرام بہت اچھا ہے, سن کے مزہ آ رہا ہے, آپ ایسے پروگرام کرتے رہا کریں. 101 کو میں 2016 سے سن رہا ہوں, ٹھیک ہے. میں تو ریگولر لسنر نہیں ہوں نا, ریگولر کالر ہوں, بٹ کبھی کبھی جب ٹائم ہوتا ہے نا تو میں سنتا ہوں اور بہت مزہ آتا ہے. آپ کے سارے آرجز کو میں سنتا ہوں جب میرے پاس ٹائم ہو, یہ نہیں کہ کسی کسی کو سنتا ہوں. موسٹلی آج کل میں رات 10 سے لے کر 2 بجے تک تو جو ہے نا وہ ریگولر سن رہا ہوں 101 کو.
0: زبردست زبردست, بہت شکریہ نعیم صاحب, جیتے رہیں, سلامت رہیں, آباد رہیں, آتے جاتے رہا کریں.
3: بہت شکریہ, اللہ حافظ.
0: تھینک یو, تھینک یو. جو نہ مل سکے وہی بے وفا, یہ بڑی عجیب سی بات ہے نا. بہرحال جی, ایک اور کالر کو شامل کرتے ہیں. السلام علیکم.
4: جی وعلیکم السلام, کیسے ہیں ضیاء مامو؟
0: ٹھیک ٹھاک. بھانجی بھتیجی کیسی ہو؟
4: شکر ہے اللہ کا. مامو آپ کو یاد ہے ایک بار داؤد بھائی کا اور آپ کا پروگرام تھا چاند رات کو, شاید اس کے ایک دن پہلے؟
0: نہیں مجھے نہیں یاد, مجھے آپ یاد کر رہے ہیں.
4: میں نے کہا تھا کہ آپ کی آواز بالکل میرے مامو کی طرح لگتی ہے.
0: اچھا
4: جی, تو آپ نے کہا تھا کہ میں آپ کا بڑا مامو ہوں یا پھر چھوٹا مامو.
0: ٹھیک ہے, اپنا نام بتائیں دوبارہ.
4: سر مامو میرا نام ارم ہے, لاہور سے.
0: ارم ہے, ٹھیک ہے, لاہور سے. تو بھانجی کیا پکایا آج گھر میں؟
4: آج ہم نے گوشت بنایا تھا.
0: گوشت بنایا تھا, ٹھیک ہے. وڈا کے چھوٹا کہ اس تو بھی چھوٹا؟
4: چھوٹا بنایا تھا مرغی کا.
0: اچھا ٹھیک ہے, تو مامو کو نہیں بلایا پھر؟ چکن پکایا تھا, مامو کو نہیں بلایا ہے, ایسے کیسے کر لیتی ہو؟
4: ویسے مامو سچ میں آج مجھے پتا ہی نہیں تھا کہ آج آپ کا ویسے ایک پروگرام ہوتا تھا نا, اسی لیے نہیں پتا تھا.
0: اچھا چلو کوئی بات نہیں, پیک کروا دینا.
4: ہاں
0: ٹھیک ہے,
4: اگلی بار آپ کا خیال رکھیں گے.
0: ٹھیک ہے, کیا کہنا چاہو گی ارم؟
4: جی سر وہ کہنے کا میں نے یہی کہنا کہ جو پیار سے محبت سے مل جائے نا اس کی قدر کرنی چاہیے.
0: اس کی قدر کرنی چاہیے
4: جی,
0: لیکن ہم جو پھر بھی چیزوں کے پیچھے بھاگ جاتے ہیں, بھاگتے رہتے ہیں, پھر بھی بھاگتے رہتے ہیں, کیا کریں؟
4: نہیں نہیں سر ایسا نہیں کرنا چاہیے. اکثر ہم باہر سے اس سے ہوتا کیا, اس سے ہماری جو عزت ہوتی ہے نا وہ بھی کم ہو جاتی ہے. وہ چیز تو مل جائے گی ہمیں لیکن ہماری جو عزت ہے مطلب وہ ختم ہو جاتی ہے.
0: کیا بڑی خوبصورت بات کی آپ نے, مجھے اس بات کے کانٹیکسٹ میں ایک اور چیز یاد آئی. تو ارم تھینک یو, بہت شکریہ کال کی آپ نے.
4: سر سر بات مجھے سر سننے والوں کو سلام, انیل آپی کو, رمشا آپی کو, اور سر میں نے کبھی آپ کو ریکویسٹ نہیں کی انیل آپی کے لیے ایک سانگ لگا دینا.
0: انیل آپی کے لیے کیوں لگائیں
4: جی؟ بس وہ میری آپ کی خاص ہی ہے.
0: وہ تو سب کی آپی ہیں.
4: اس کے لیے یہ گانا سر میں آپ کو بتا دوں, تھوڑا سا ٹریک یہ کہ رکھ کلاتے پیر سج کے میں تھی وہاں.
0: اے کدا گانا ہے گا,
4: تھوڑا سا گنگنا دیتے کہ